0: ਸਹੀਂ ਸਨੀ ਹਟਕ ਦਾ ਅੰਬੀਰ ਕਲੀ ਕਰ ਰਖਣਾ ਅਕਸਰ ਜੀ ਕਲਬਾ ਦੇ ਜਿਮੀ ਮਸਮ ਸ਼ੋ ਨਾ ਜ਼ਮਾ ਪੇਬਾ ਚੌਦਲੇ ਨਮਾ ਡੇਰ ਜ਼ਿਆਤ ਮੁਖਤਲਿਫ ਕਿਸਮ ਕੇ ਕ੍ਰੀਮ ਇਸਤੇਮਾਲ ਕਰ ਉਮਾਤਾ ਹੀ ਰਿਜ਼ਲਟ ਨਾ ਸ਼ੁਮਿਲਾ ਇਵਾਵ ਰਿਸਕਰਕ ਰੇਡੀਓ ਬਾਨੇ ਮੇ ਇਕਰਾਮ ਨਾ ਪ੍ਰੋਗਰਾਮ ਆਵਰੇ ਦੋ ਇਸਮਾ ਕਰੀ ਕ੍ਰੀਮ ਹਵਾਲੇ ਸਰਾਈ ਹਬਰੇ ਕਵਾਲੇ ਨਮਾ ਹਮ ਅਰੂਸਾ ਸ਼ਾਪਿੰਗ ਸੈਂਟਰ ਨਾ ਇਸਮਾ ਕਰੀ ਕ੍ਰੀਮ ਰਾਵੜਲ ਮਾਸ਼ਾਅੱਲਾ ਇਵਾ ਹਫਤਾ ਇਸਤੇਮਾਲ ਸਰਾ ਜ਼ਮਾ ਪੇ ਨਰਮੀ ਸਫਾ ਅਹਿਸਤਾ ਸ਼ੁਈ ਕਜ਼ਮਾ ਆਵਾਜ਼ ਸੁਖ ਹਮ ਚਰਦ ਚਰਦ ਆਵਰੀ ਯੂਜ਼ਲੀ ਜ਼ਰੂਰ ਇਸਮਾ ਕਰੀ ਕ੍ਰੀਮ ਇਸਤੇਮਾਲ ਕਰੇ ਇਸਮਾ ਕਰੀ ਕ੍ਰੀਮ ਪੇ ਚੌਦਲੇ ਨਾ ਇਲਾਵਾ ਬਦਨ ਮੰਦੀ ਹਰਸ਼ ਵੀ ਇਸਤਾ ਸੁ ਬਦਨ ਔਰ ਸਰਵਸ ਸੁਜੀ ਯਾ ਮੁਸ਼ਮਾਨ ਪੇਂਪਰ ਦੇਵਾਜੀ ਰੇਸ਼ ਇਜ਼ਰਾਸ਼ੀ ਦੋ ਟੋਲ ਮਸਲੋ ਕੇ ਜ਼ਬਰਦਸਤ ਕਾਰ ਕਵੀ
1: سنہینا زپ مصری بانڈا کے دا تیرو لسو کارونا دا کاسمیٹکس کاروبار کوما پکور کے ملکی اور غیر ملکی ہر قسم پروڈکٹ خرسوما ما پجون کے دس کمپنی نہ لیدلی خلق و سر دمرا مین اور خلق و تا دمرا فائدہ ملاوے گی آگا کمپنی دا اشما کمپنی دا چاچا اشما پروڈکٹ پکاری ما سرا ملاوے گی اور گارنٹی سر بور کو پاکستان زندہ آباد اشما کاسمیٹکس پائندہ آباد
2: شبنم کی کل مرا گلال وشندہ
3: مہنور یم د پشاور نا لاسٹ ٹو ایئرز نا زما د سکن ډیره مسله وا دانی او داغونه او پم الله گوا دے ډیر علاج می ورلا اوکړو ڈاکٹر میڈیسن اور پروڈکٹس وغیرہ ما یوز کول نہ ٹھیکی دو بس مال چا مشوره راکا د اشما اینٹی ایکنی ٹیوب د اشما سیرم او اشما رائس فیس واش ټول لز دا مشوره ور کوم چې تاسو خپل ټایم مو ویسټ کوئ د چا مخمانی دانی وی داغونه وی اغه د پاره اشما پروڈکټ یوز کې انشاءاللہ مغبم مکمل صفحہ